ਰਹੂੰ ਕੈਥੇ ਕੈਥੇ ਕੂੰ ਆਪਣੀ ਮਨ ਕੀ ਬਾਤ ਕੈਥੇ ਕੂੰ ਕੈਥੇ ਕੂੰ ਕੈਥੇ ਕੂੰ ਕੈਥੇ ਕੂੰ ਆਪਣੀ ਮਨ ਕੀ ਬਾਤ।